0: ਕਰੇ ਸਾਬਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ ਮਾਰੂ ਥਰਡ ਮਹਿਲ ਸੀਕ ਐਂਡ ਫਾਈਂਡ ਦੋਜ਼ ਹੂ ਆਰ ਇੰਬਿਊਡ ਵਿਦ ਟਰੂਥ ਦੇ ਆਰ ਸੋ ਰੇਅਰ ਇਨ ਦਿਸ ਵਰਲਡ ਮੀਟਿੰਗ ਵਿਦ ਥੈਮ ਵਨਸ ਫੇਸ ਬਿਕਮਸ ਰੇਡੀਐਂਟ ਐਂਡ ਬ੍ਰਾਈਟ ਚੈਂਟਿੰਗ ਦ ਨੇਮ ਆਫ ਦ ਲੋਰਡ ਸੀਕ ਐਂਡ ਫਾਈਂਡ ਦੋਜ਼ ਹੂ ਆਰ ਇੰਬਿਊਡ ਵਿਦ ਟਰੂਥ ਦੇ ਆਰ ਸੋ ਰੇਅਰ ਇਨ ਦਿਸ ਵਰਲਡ Meeting with them, one's face becomes radiant and bright, chanting the name of the Lord. O Baba, contemplate and cherish the true Lord and Master within your heart. Seek out and see and ask your true Guru and obtain the true commodity. Pause. All serve the one true Lord through preordained destiny. They meet him. The Gurumukhs merge with him. And will not be separated from him again. They attain the true Lord. Some do not appreciate the value of devotional worship. The self-willed manmukhs are deluded by doubt. They are filled with self-conceit. They cannot accomplish anything. Stand and offer your prayer to the one who

ਕੁਦਰਤ ਵੇਦ ਪ੍ਰਾਣ ਕਿਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਾਂ ਜੀ ਸਤਨਾਮ ਸਤਨਾਮ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਹੱਟਿਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਚੁੱਕਿਆ ਦੇਗ ਚਲਾਏ ਤੇਗ ਵਾਹੇ ਦੇਖ ਕੇ ਅੰਡਿਤ ਕੀਤਾ ਤਿਨ੍ਹਾਂ ਪਿਆਰਿਆਂ ਸੱਚਿਆਂ ਦੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਾਂ ਜੀ ਸਤਨਾਮ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਕੁਪਰਿਆਂ ਲਹਾਇਆ ਚੁਲਕਿਆਂ 'ਤੇ ਚੜ੍ਹੇ ਹਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਲਈ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਖੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਏ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣ ਜੀ ਸਤਨਾਮ। ਸਾਰਿਆਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲਣ ਜੀ ਸਤਨਾਮ। ਪ੍ਰਿਥਵੀ ਸਰਬਤ ਖਾਲਸਾ ਜੀ ਕਾ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬੋਲ ਬੋਲੇ ਜੋ ਬੋਲਣ ਜੀ ਸਤਨਾਮ। ਸਿੱਖਾਂ ਨੂੰ ਸਿੱਖੀ ਦਾਨ ਚੇਸ਼ਤਾਨ ਰਹਿਤਾਂ ਵਿਵਾਦ ਵਿਵੇਕਤਾਨ ਵਿਸਾਦਾਨ ਪਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕਿਆਂ ਚੰਡੇ ਬੌਂਗੇ ਜੋਗੋ ਜੋਗ ਅਟੋਲ ਧਰਮ ਕਾ ਜੈਕਾਰ ਬੋਲ

ਹੇ ਅਕਾਲ ਪੁਰਖ ਆਪਣੇ ਪਦ ਦੇ ਸਦਾ ਸਹਾਇ ਦਾਤਾ ਜੀਉ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ ਸੱਚੇ ਪਿਤਾ ਆਪ ਵਾਹਿਗੁਰੂ. We are ever grateful to be able to join together and sing thy sweet hymns and worship and meditate on your name. Please help us to always strive for the experience of deathlessness. Be kind in word and deed. Aspire to truthful living throughout our lives, and a good sadhana, practicing and meditating daily. Let us chant a call for John Loudermilk. Inhale.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: That's good. The only thing I can say is thank God for